ਬਾਤ ਕਸ਼ ਬੇਸੇ ਸਦਾ ਬਾਪੋ ਹਾ ਦਾਨ ਗ੍ਰਿਲ ਤੇ ਕਚਕ ਬਾਤ ਕਸ਼ ਬੇਸੇ ਸਦਾ ਬਾਪੋ ਹਾ ਦਾਨ ਗ੍ਰਿਲ ਪੇਤੇ ਨਾ ਤਾ ਸ਼ਾ ਤਾ ਉਸ ਉਤੇ ਸਾ ਤਾ ਕਿ ਵਾਇਦਾ ਪੇਤੇ